ਮਿਹਣਾ ਨੂੰ ਆਵਾਰ ਪਿਆਰਾ ਸੁਖ ਲੋਕ ਗੀਤ ਆਪਣੇ ਸੁਣਿਓ ਔਰ ਅਬ ਚਲਾਂ ਆਪਣੀ ਆਜਰੀ ਬਾਤ ਕੀ ਔਰ ਜਿਮਾ ਅੱਜ ਆਪਾਂ ਬਾਤਚੀਤ ਕਰ ਰਿਹਾ ਹਾਂ ਡਾਇਬਟੀਜ ਰੋਗ ਯਾਨੀ ਕਿ ਮਧੂਮੇਹ ਰੋਗ ਤੋ ਮਿਹਣਾ ਨੂੰ ਇਹ ਸਹੀ ਬਾਤ ਹੈ ਕਿ ਜੋ ਮਧੂਮੇਹ ਰੋਗ ਹੈ ਵਾ ਆਪਣ ਕੋ ਅੰਦਰ ਸੋ ਖੋਖਲੋ ਕਰਤੋ ਜਾਵੇ ਹੈ ਯਦੀ ਆਪਾਂ ਆਪਣੀ ਜੋ ਦਿਨ ਚਰਿਆ ਹੈ ਔਰ ਖਾਨ ਪਾਨ ਹੈ ਉਹ ਮੈਂ ਆਪਾਂ ਪਰਹੇਜ ਕੋ ਨਹੀਂ ਕਰਾਂ ਮਿਹਣਾ ਨੂੰ ਦੇਖੋ ਚੀਨੀ ਮੈਦਾ ਔਰ ਜ਼ਿਆਦਾ ਮੀਠ ਹੋ ਜੋ ਖਾਦ ਪਦਾਰਥ ਹੈ ਉਨਕੋ ਡਾਇਬਟੀਜ ਵਾਲਾਂ ਕੋ ਮਧੂਮੇਹ ਰੋਗੀਨ ਕੋ ਜ਼ਰੂਰ ਸੋ ਜ਼ਰੂਰ ਪਰਹੇਜ ਕਰਨੀ ਚਾਹੀਏ ਸਾਥ ਮੈਂ ਆਪਾਂ ਰੋਜ਼ਾਨਾ ਕਮ ਸੋ ਕਮ ਆਧਾ ਘੰਟਾ ਵਿਆਯਾਮ ਯੋਗ ਜਾਂ ਟਹਿਲਵੋ ਜ਼ਰੂਰੀ ਕਿ ਸੁਬਹ ਕੀ ਸੈਰ ਹੈ ਵਾ ਭੈਣਾਂ ਨੂੰ ਆਪਣੀ ਕਤਰੀ ਹੀ ਦਵਾਈਆਂ ਚਲਤੀ ਰਹੇ ਕਿਤਨੀ ਹੀ ਆਪਣੀ ਤਬੀਅਤ ਖਰਾਬ ਹੋ ਜੋ ਸਫੂਰਤੀ ਰਹੇ ਜੋ ਤਾਜ਼ਗੀ ਰਹੇ ਵਾ ਆਪਣ ਨੇ ਮਿਲੇ ਤੋ ਆਪਣਾ ਜੋ ਸ਼ਰੀਰ ਹੈ ਵਾ ਘਣੋ ਹੀ ਚੋਖੁਰੇ ਹੋਏ ਸਾਥ ਮੈਂ ਆਪਾਂ ਕਈ ਵਾਰ ਇਤਨੀ ਜੋ ਮਧੂਮੇਹ ਰੋਗ ਇਤਨਾ ਬੜ ਜਾਵੇ ਕਿ ਉਹ ਮੈਂ ਇਨਸੁਲਿਨ ਵੀ ਲੈਣੋ ਪੜ ਜਾਵੇ ਤੋ ਯਾ ਸਭ ਕਈ ਵਾਰ ਇਤਨੀ ਚਿੰਤਾ ਆਪਣ ਰੱਖਾ ਹਾਂ ਉਨਸੂ ਜੋ ਇਹ ਮਧੂਮੇਹ ਰੋਗ ਜਾਵੇ ਤਾਂ ਆਪਾਂ ਥੋੜਾ ਸੋ ਨਿਸ਼ਚਿੰਤ ਰਹਾਂ ਔਰ ਖੁਸ਼ ਮਿਜਾਜ ਰਹਾਂ ਸੁਬਹ ਕੀ ਸੈਰ ਕਰਾਂ ਔਰ ਯੋਗਾ ਕਰਾਂ ਵਿਆਯਾਮ ਕਰਾਂ ਇਨ ਸਭ ਚੀਜ਼ਾਂ ਸੋ ਜੋ ਆਪਣੀ ਥਕਾਨ ਹੈ ਵਾ ਨਿਕਲ ਜਾਊਗੀ ਔਰ ਆਪਣੋ ਜੋ ਮਧੂਮੇਹ ਰੋਗ ਹੈ ਵਾ ਵੀ ਕਮ ਹੋ ਜਾਊਗਾ ਲੇਕਿਨ ਯਦਿ ਆਪਣੇ ਮਧੂਮੇਹ ਰੋਗ ਹੈ ਔਰ ਆਪਣ ਸਮੱਸਿਆ ਹੈ ਤੋ ਸਿਰਫ ਇਨ ਬਾਤਾਂ ਸੋ ਹੀ ਨਹੀਂ ਆਪਣ ਚਿਕਿਤਸਕ ਕੋ ਜ਼ਰੂਰ ਸੋ ਜ਼ਰੂਰ ਦਿਖਾਉਣਾ ਚਾਹੀਜੇ ਔਰ ਜੋ ਦਵਾਈਆਂ ਵੇ ਦੇ ਵੇ ਨਿਯਮਿਤ ਰੂਪ ਸੋ ਆਪਣ ਲੈਣੀ ਹੀ ਚਾਹੀਜੇ ਮਿਹਣਾ ਨੂੰ ਬਾਤਚੀਤ ਔਰ ਵੀ ਅੱਗੇ ਜਾਰੀ ਰੱਖਾਂਗਾ ਲੇਕਿਨ ਆਪਾਂ ਚਲਾ ਮਨੋਰੰਜਨ ਕੀ ਦੁਨੀਆ ਮੈਂ ਔਰ ਮੈਂ ਸੁਣਾਉ ਥਾਨੇ ਇਹ ਪਿਆਰੋ ਸੋ ਗੀਤ ਔਰ ਦੇਖੋ ਬਈ ਭੈਣਾਂ ਨੂੰ ਜੋ ਗਰਮੀ ਹੈ ਵਾ ਆਪਣੀ ਪ੍ਰਚੰਡ ਸੀਮਾ ਪਰ ਹੈ ਔਰ ਜਬ ਗੋਰੀ ਔਰ ਸਾਜਨ ਔਰ ਸਜਨੀ ਦੋਨੋ ਰਿਵੇ ਤੋ ਦੇਖੋ ਸਜਨੀ ਕੋ ਕਿਤਨੀ ਚਿੰਤਾ ਹੈ ਕਿ ਵਾ ਸੂਰਜ ਭਗਵਾਨ ਸੋ ਕੇਰੀ ਹੈ ਕਿ ਬਈ ਤਾਵੜੋ ਥੋੜੋ ਸੁਖ ਮੰਦੋ ਪੜ ਜਾ ਮਾਰੋ ਜੋ ਸਾਜਨ ਹੈ ਉਹ ਕੋ ਜੀਵ ਘਣੋ ਹੀ ਨਾ ਚੁਕੇ ਤੋ ਆਓ ਔਰ ਚਾਲਾ ਮਨੋਰੰਜਨ ਕੀ ਦੁਨੀਆ ਮੈਂ ਔਰ ਸੁਣਾ ਇਹ ਪਿਆਰੋ ਸੁਖ ਲੋਕ ਗੀਤ।